ਜਿੰਮ ਮੈਂ ਬਿਠੀ ਹੱਥ ਹਾਂ ਮੈਂ ਆਪਣਾ ਨੀਤੀ ਨਾਲ ਹੀ ਪਰ ਨੀਤੀ ਦਾ ਨੀਤੀ ਦਾ ਹਾਂ ਦੱਸਣ ਹੱਥ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ਼ੋਰ ਜ